0: السلام عليكم.
1: نودي هيك مجهز تبيه في مجمع مي هاي هون ترينا برا مفابري برا باج برا دوها كان كده مون مقدري قلقون من كوريا جندا راجع هندونا كي مي هدو كشوا يا كي مي بدل كل يوم ميزنا.
0: هذا يلقون شاها ما. ده مي هفتة بس مي نيموما كان عاي.
1: مي. تيبونا هفتة كني نيموما كان مي عاي ده مي هفتة مي كم بس هاي كشوتي يهوساس كوريا كلا هفتة كمان سكول تبادو فوتي ما ده. ਦੇ ਗਾਣਿਕਾ ਕੁਰੀਆ ਮੇਤੀ ਹਫਤਾ ਬੰਦ ਮਸਕਤ ਮੀ ਬੰਦ ਤੇਰੇ ਗਿਸ ਨਿਕੂ ਮੀ ਹੁਣ ਨਦੇ ਮਾਦ ਮਾਵਾਣੀ ਵਰ ਉਫਾ ਵਰ ਦੁਹਾ ਕਮੀ ਦੋ ਇਕਲ ਮਸਕੇ ਬੁਰਾ ਮਸਕੇ ਤਕੋ ਤੇ ਮੰਨ ਮੇ ਕੰਮੇ ਸਾਰੇ ਗੇ ਮਿੰਜੇ ਵਾਣੇ ਇਹ ਸਾ ਸੋਣਾੜ ਮੇ ਧਮ ਗੈਮਸ ਦੋ ਸ਼ਹਾ ਹਾਂ ਮੀ ਫੇਸ਼ੁਨ ਆ ਦੁਸ ਮੀ ਸੈਪਟੈਂਬਰ ਮਹੁ ਸਤਾਰ ਮਣ ਦੁਸ ਹਫਤਾ ਗੇ ਬੁਰਾ ਸਵੇ ਦੁਸ ਹਿਜਰੀ ਗੋ ਤਾਣ ਗੁਮਨੇ ਗੁਣੋ ਮਿਦਨੇ ਰਬੀਉਲ ਆਖਿਰ ਮਹੁ ਮਿਦ ਕੀ ਹਵਣ ਦੁਸ ਸਾਸੇ ਕੇ 40 ਅਵਣ ਆਰੁਗੇ ਇਹ ਫੇਸ਼ੁਨ ਆ ਦੁਸ ਮੀ ਅਲਗਨ ਮੇ ਹੁਰੀ ਹਾਇ ਹੁਣ ਤੇ ਨੇਸ ਵਰ ਉਫਾ ਵਰ ਕਾਮਯਾਬ ਦੁਹਾ ਕਾ ਵਾਣੀ ਕਾ ਮੀ ਉਮੀਦ ਕਰਨ ਦੇਂ ਅਬਦਸ ਮੇ ਕੀਨੇ ਦੁਸ ਫਸ਼ਾਇਰੁਗਾ ਐਮਏ ਹਮ ਹਿੱਗੈਮ ਕੋ ਫੇਸ਼ਮਟਕਾ ਫੁਰਤਮ ਕਮਕਾ ਵੇ ਸਹਾਰ ਮੇ ਕਾ ਕਣਿਕਾ ਕਾ ਹਿਨਿਤੁਮ ਵੇਲੋ ਮੀ ਵਰ ਰੰਗਲ ਕਮਕਾ ਵਾਣੇ ਦੋ ਸ਼ਾਹੀ ਹੀ ਲਾਇ ਦੋ ਹਮ ਫੇਨੇ ਮਿਜ਼ੋ ਫੇਨੇ ਰਹਾ ਹੋ ਗਿਆ ਵੇ ਸੀਦਾ ਸ਼ਾਹ
0: ਹੇਵੀ ਫਬਦਸ ਹੁੰਨਾ ਵਾਣੇ ਅਸਤੋ
1: ਹੇਵੋ ਮਕੀ ਹੀ ਲੋ ਮਕੀ ਅਣੇ ਵਰ ਗਿਨੇ ਮੁਗੇ ਹਾਸ ਕਮ ਫਿਲੂ ਆ ਦੇ ਕਮੇ ਅਣੇ ਕਾ ਤੀ ਮਾ ਹਿੰਗ ਹੋ ਕੰ ਇਹਸਾਸ ਕੋ ਦੇਣੇ ਕਮੇ ਦੋ ਹੇਵੀ ਮਾ ਮੀ ਇਹਦੋ ਕੇ ਮੀ ਸ਼ੋਸ ਕੁਰੀਆ ਦਾਰ ਗਲਗਨ ਮੇ ਹਮ ਦੋਹਾ ਖਾਸ ਬਾਤ ਕਰਿਸਤੇਨੇ ਗੀਤਰੂੰ ਇਹੁਨ ਤੇਰਿੰਗੇ ਵਿਸ ਬੈਰ ਵੋ ਮਾਈਕੀ ਗਮੇ ਉਦਗੇ ਸ਼ੋਸ ਕੁਰੀਆ ਕੇਂਦਾਂ
0: ਸ਼ੋਗਾ ਬੈਰਿਓ ਮਾ ਪੀਐਸਐਮ ਏਆਈ ਡੀਐਫਐਮ ਨੋ ਅਧਿਆ ਇੱਕ ਪੇਜ ਮੈਸੇਜ ਕਰਮੁੰ ਗੇਂਦਾਂ ਵੀ ਸ਼ੋਗੇ ਕੁਰੀਆਂ ਹੁਰੀ ਬਾਤ ਕਾਇਕ ਬਦਲ ਕੋਲਾਣੀ ਵਾਰ ਰੀਤੀ ਲਵਾਇ ਕਫਾ ਹੋ

0: ಗಡಿ ಮಿಹಾರು ಅಗ್ಗಡಿ ಫಾನ್ಸಾಸ್ ತಿಮ್ಮಿನ ಠಿಂಗ್ ಆಫ್ ಮಿವಣಿ ನೋದಿ ಏಕೆಂ ಮೆಗಾಹರ್ಟ್ಸ್ ದಿವೆ ಎಫ್ ಎಂ ಮಿವಗುತು ಕುರಿಯ ಮಿದಣಿ ರಾಜ್ಯ ಹೆಂದು ನಾ ಶೋ ಮಿಯದುಗೆ ಶೋ ವೆಸ್ ನುವ ಗಡಿ ತಿರಿ ಸಿಂಗು ಮಹಾಮೆ ಕುರಿಯ ಗೆಂದಾಣ ಶೋಗ ಬಾಯವೆರಿ ಮುಮ್ಮ ಪಿ ಎಸ್ ಎಂ ಎ ಐ ಡಿ ಎಫ್ ಎಂ ನೋದಿ ಏಕೆ ಪೇಜ್ ಮೆಸೇಜ್ ಕುರ ಮುಂ ಗೆಂದಂವಿ ಏರು ಬೇಣು ರೀತಿ ಲವೆಂ ಹಮ ಜಹಾದೇಣ ಮಿಸು ಅಶಹಾಮಾಯ
1: ಅದೊಮ್ಮೆಗೆ ಉಮ್ರಾ ತಕ ಬದಾರುಗ ಕೊಮ್ಮೆ ಹಾಗೂ ಸಮಿನ ಉಮ್ರಾ ತಕಿನ ಎಬ್ಬ ಕುರಿಯ ಗೆಂದ ಯಾವೊಮ್ಮೆ ಉಮ್ರಾ ತಂಗ ಮಾಯಕನ ಗೊತ್ತಿಗೆ ಮೀ ಕುರಿಯ ಗೆಂದನಿ ಕೊಮ್ಮೆ ಹಾಕು ತಾಲಿಮಿ ಉಜಾರ ದಿರಾಸಿ ಹರಗೆ ಕದಂದ ರಾಮ ಕುರುಮ ಆಯ್ಕು ಅಹರುಗೆ ಚುಟ್ಟಿ ತಹುಗ ಮಿಹಾವಿಸ್ಕಿನ ಬಯಕಂ ಉಮ್ರಾ ದೇವೇನೆ ಕೊತ್ತ ಒಮ್ಮೆ ಮಾಯಕನ ಗೊತ್ತಿಗೆ ಉಮ್ರಾ ಕದಂದರು ಕೊಮ್ಮೆ ಹಾಕಿಸ್ಮಿ ಎಕ್ಕುದ ಬಾದಾನ ಹಿಂಗೆ ತೊ
2: ಜಾಗ ಕಷವರ್ ಕೊಫಿ ಕಮ್ ಗವನಿನ ಅವ್ಮೆ ಹಿಸಾಬ್ ಕೊಟ್ಟಾರ ಎಬ್ಬ
1: ਮੇਹਾ ਨਵੰਬਰ ਡਿਸੰਬਰ ਗਾਇ ਗਣ ਖਾਂ ਗੋ ਮੇ ਗੋਤੀ ਫੁੱਲ ਫੈਂਗੇ ਤੋ ਅਦੇ ਬਾ ਮੇਰਾ ਕੁੜਾ ਕੁੜਾ ਫੁੱਲ ਸਤੇ ਗੇ ਦੇ ਇਹ ਬਾ ਓਵੇ ਮੀ ਹਮ ਮਾਰ ਖਿਆਲ ਹੈ ਮੇਹਾ ਬਾ ਤੇ ਹਮ ਇੱਕ ਕੋ ਫੁੱਲ ਵਾਂਗੇ ਤੋ ਦੇ ਰਹਿਨ ਮੈਂ ਸਮਦ ਮਹ ਕੋ ਉਮਰ ਆ ਦੀ ਆ ਫੁੱਲ ਸਤ ਇਹ ਬਾ ਦੇ ਗਾ ਮੈਂ ਗਨਸ ਪਾਵਾ ਨੇ ਬਦ ਦੇ ਕਿ ਆ ਮੁਕ ਤੇ ਗਾ ਮੈਂ ਆ ਮਦੀਨਾ ਮੇ ਕੁੜਾ ਮੀ ਜ਼ਿਆਰਤ ਤੋ ਗਤਰੇ ਮਦੀਨਾ ਗਾ ਨਹੁ ਮੈਂ ਹੇ ਮੀ ਹੇ ਦਾ ਕੁਰਨੀ ਤਿੰਨ ਦਿਵਸ ਮਤ ਦੇ ਦੇ ਇਨ ਮਸ ਮਿਹਾਰ ਮੀ ਆ ਮੈਂ ਗਨਸ ਪਾਵਾ ਨੇ ਬਦ ਦੇ ਕਿ ਮਦੀਨਾ ਗਾ ਉਮ ਮੀ ਹੇ ਦਾ ਕੁਰਾ ਹੇ ਦਾ ਕੁਰ ਮੁ ਵਾਗ ਤੋ ਇਤੁਰ ਕੁਰ ਐ ਮੀ ਆ ਮੈਂ ਮਿਹਾਰ ਆ ਤਿੰਨ ਜੇ ਨੋ ਤਾ ਤੋ ਦਵਸ ਬਾ ਮਦੀਨਾ ਗਾ ਹੇ ਦਾ ਕੁਰਮ ਐ ਮਸਜਿਦ ਅਨਬਵੀ ਜ਼ਿਆਰੇ ਕੋ ਅਤਨ ਗ ਮਦੀਨਾ ਕਿ ਮਾਗਨ ਗਤ ਗਮ ਮੈਂ ਫਾਹ ਗ ਵਨੀ ਕਿ ਤਸ ਦਾ ਸੀਰਤ ਨਾ ਅਦੀ ਨਬਵੀ ਸ਼ਾਦ ਦਖ ਪਰ ਬੋਡਾ ਇਸਲਾਮ ਖਬਰ ਤਾ ਤਾਰੀਖ ਗ ਗੁਰੂ ਗ ਬਰਕ ਤਨ ਤੰਗ ਬਹੁਰੀ ਐ ਮੈਂ ਤਨ ਤਨ ਜ਼ਿਆਰੇ ਕੁਰਮ ਗ ਇਤੁਰ ਹਮ ਮਦੀਨਾ ਗ ਆਮੀ ਉਮਰਾ ਬਰੀ ਨ ਬਗਤ ਕੋ ਦਿਨ ਮੈਂ ਤਕ ਹਮ ਗਰਸ ਪਾ ਬਦਰ ਮੀ ਹਮ ਹਮ ਅਗਮ ਗਰਸ ਪਾ ਬਦਰ ਕਿ ਮਦੀਨਾ ਮੇ ਕੁਰਾ ਜ਼ਿਆਰਤ ਉਤਰ ਮੈਂ ਮਿਹਾਰ ਆਮੀ ਇਸਲਾਮ ਤਾਰੀਖ ਕਿ ਮੈਂ ਫਤਮ ਹੰਗੁਰਾਮ ਬਦਰ ਗ ਮੈਦਾਨ ਅਗਮ ਗ ਜ਼ਿਆਰਤ ਕੁਰਮ ਆਮ ਗਤ ਗ ਮੇ ਕੁਰਾ ਜ਼ਿਆਰਤ ਗ ਇਤੁਰ ਅਗਮ ਗ ਦਤੁਰ ਕੁਰਮ ਮੇਦਨ ਨੇ ਕਤਾ ਬਦਰ ਕੇ ਮੈਦਾਨ ਮੇਗ ਤੁਰੁਂ ਆਉ ਮੈਂ ਹਮਾ ਮੀ ਫੋਰ ਖੁਦ ਖਿਦਮਤ ਤੋ ਗੇਤਨੇ ਮਾਰਾ ਮੁਹਿਮ ਕਮਿੰਗ ਇਨ ਮਦੀਨਾ ਮੱਕਾ ਕੇ ਮੇਦ ਮੇਦ ਕੇ ਮਿਕੁਰੇ ਮੀ ਦਤੁਰ ਹਾਈ ਸਪੀਡ ਰੇਲ ਕਾ ਇਬਸਾ ਕਾ ਇਤੁਰ ਕਾ ਖਾਨੋ ਦਾ ਮੈਂ ਕੁਰਾ ਦਤੁਰ ਤਾ ਇੰਗੇ ਤੋ ਦੇਂ ਹਮਾ ਹਮ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਮਗਰਿਬ ਨਾਮਾ ਦੋ ਵਕਤ।
1: ਅੱਲਾਹੁ ਅਕਬਰ ਅੱਲਾਹ

0: Guest RJ.
1: Regarding agad fansas knowing of then noy jahani mi dimagina wagute nei kuriya midani ge starje miha hisabun mariamma wahaka dakka da assalamu alaikum
2: wa alaikum assalam
1: koba kinen hal ahwal wara khabar khabar ba dibe inge
2: ha libe
1: ne
2: libe
1: ne ha libe e radio vetti hala kui khabar dibije ਤੇਦ ਖਬਰ ਤੇ
2: ਹਮ ਹਕੀਕਤ ਹੈ
1: ਅਸਤਗਫਿਰullah ਦੈਨ ਕਿਨੇ ਹਦਾ ਮੈਂ
2: ਬੜ ਹਕੀਕਤ ਨੋਨ ਨਾ
1: ਹੈ ਕਿਹਨੇ ਵੀ ਰੇਡੀਓ ਵੇਟੇ ਜੇ ਹੁਣ ਕਿਹਨੇ ਬੇ
2: ਰੇਡੀਓ ਵੇਟੇ ਨੋਲੀ ਮਗੇ ਹੁਣ ਲੋਕ ਸੱਚੇ ਨਗਨ ਕੋ ਹੈ
1: ਹਾਂ
2: ਰੇਡੀਓ ਗੁੜਾ ਕੋ ਰੁਆ ਕਣ ਕੇ ਅਲੇ ਗਤ
1: ਅਸਤਗਫਿਰullah ਇਹ ਹਿਸਾਬ ਹੁੰਗੇ ਦਿਆ ਦੋ
2: ਇਹ ਹਿਸਾਬ ਹੁੰਗੇ ਦਿਆ
1: ਕੁਰਾਨ ਕਰਨ ਤੇ ਮਿਹਰ

0: ਬਾਹਰੋਂ ਜਾਂਦੇ ਕਿ ਆਪੋ ਕੋ ਪੈ ਰੋਟੀ ਆਦੀ ਜਿਹਦੇ ਤੋਂ ਬਲੇ ਜੇ
1: ਬਲਾ ਲਾ ਵੇ ਕਿੰਦੋ ਰਗੜ ਰਗੜ
0: ਲੋਨ ਕੋ ਭਾਲੇ ਫੇ ਉਹਨਾਂ ਨਹੀਂ ਦੇ ਕੋ ਮੋ ਆਦੀ ਜਿਹਦੇ ਕੋ ਨਵੇਂ ਕਿ ਅਸਲ ਤੇ ਆ ਦੁਆ ਰੰਗ ਹੋ
1: ਕਮਾ ਉੜੇ ਆਹਾ ਇੰਨੂ ਹੁੱਟਣਿਆ ਧੀਰੇ ਇੰਗੇ
0: ਈਵਨ ਹਿੰਗ ਹੁੱਟ ਪਿਆ ਹੈ ਨਾ ਸਰ ਉਹਨਾਂ ਨਹੀਂ ਦੇ ਕੋ ਮੋ ਅਜੀਬ ਸਮਾ
1: ਬਸ ਇੱਕ ਤੇ ਕੋਲੇ ਤੋਂ ਬਦਲ ਨਹੀਂ ਦੋ ਦੇ
0: ਇਹ ਤਾਂ ਦਿਲ ਮੇ ਵੇ ਤੋਂ ਭਲਿਆ ਨਹੀਂ
1: ਰੇਡੀਓ ਇਹ ਗਵਾ ਸ਼ਿਫਾਏ ਕੇ ਖਬਾਲ ਉਰ ਮੰਗੇ ਪਰਾਤ ਕਬਾ ਮੋਸੋ ਕੀ ਨੇ ਵਲੇ ਨਹੀਂ
0: ਅਮ ਮਿਹਾਰੋ ਇਸ ਮੇ ਵੇ ਨਹੀਂ
1: ਅਸਤ ਮੇ ਤਿਕੋਲੋ ਬਰ ਗੋਸ ਕੋ ਮਿਦਾ ਨਹੀਂ ਦੋ ਹੈ ਮੇ
0: ਮੀ ਮੈਂਦੁਰ ਫਸ ਮੇ ਬੋ ਗੋਸ
1: ਆ ਹਾਂ ਮੈਂਦੁਰ ਕੁਰਿੰਗ ਹੋ ਕੇ
0: ਆ ਮੈਂਦੁਰ ਕੁਰਿੰਗ ਹੋ ਕੇ
1: ਵਾਰੋਲ ਕੀ ਨੇ ನಿಂದ

0: ਦਿਵਹੀ ਐਫਐਮ ਇਹੁੰਦਰਿਨਾ ਬੱਦਲ ਕੁਰਣੀ
1: ਵਰਾਂ ਖਾਸ ਹੁਸ਼ੇਲੁਂ ਤੇਰੀ ਗੈਸਟ ਆਰਜੇ
2: ਗੈਸਟ ਆਰਜੇ ਗਤੁਗਾ ਬੱਦਲ ਕੁਰਾ ਫਰਾਤਾਏ ਕੋ ਤਫਾਤ ਮੌਦੂ ਤੱਕ ਵਾਹਕ ਦਾ ਕਾਨੂੰਗੇ ਫੁਰਸਤ
1: ਗੈਸਟ ਆਰਜੇ ਨੁਵਦਿਹਾ 1 ਮੈਗਾਹਰਟਸ ਦਿਵਹੀ ਐਫਐਮ
3: ਗੈਸਟ ਆਰਜੇ ਬੁਰਾਸ ਵਿੱਦੂ ਹੋਗੇ ਰੇਗਣ ਅੱਗੜ ਫਣਰੇਗ ਸਟੂਡੀਓ ਇਮ ਵਗਤੁ
4: ನೋದಿ ಏಕೆ ಮೆಗಾಹರ್ಟ್ಸ್ ದಿವೆ ಎಫ್ ಎಂ ಅಬದುವಸ್ ಎಂ ಮೆಗಾಹರ್ಟ್ಸ್.

0: ਨੋਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਅਬਦੁਸ ਐਮ ਮੈਗਾਤੁਕਾ
1: ਮੀਹੁੰ ਬੁਣੇ ਲੋਈ ਪਕੀ ਇਤੰ ਹਾਸ ਵਾਹਕੇ ਬੁਣੇ ਦੇ ਹੁਸਾਸਕੇ ਇਹਨੂੰ ਵਿਸ ਮੀ ਕੇ ਮੈਂ ਉਫਾ ਵਿਰਕੰ ਗੇਨੂਵਨੀ ਇਹ ਵਾਹਕ ਤਕਾਏ ਕੋ ਹੀ ਕੈਮ ਰਾਗੇ ਕੁਲਲਾ ਮਿਹੁਨੀਮਾ